ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਹੇ ਨਮਾਨੀਆਂ ਦੇ ਮਾਨ ਤਾਨੀਆਂ ਦੇ ਤਾਨੀਓ ਤਿਆਂ ਦਿਓਟ ਸੱਚੇ ਪਿਤਾ ਆਪ ਵਾਹਿਗੁਰੂ. ਵਾਹਿਗੁਰੂ, ਥੈਂਕ ਯੂ ਫੋਰ ਦ ਬਲੈਸਿੰਗ ਆਫ ਗੈਦਰਿੰਗ ਐਂਡ ਸਾਧ ਸੰਗਤ ਟੂ ਬੈਵ ਐਟ ਯੂਰ ਫੀਟ ਟੂ ਸਿੰਗ ਯੂਰ ਪ੍ਰੇਜ਼ਿਸ ਟੂ ਹੀਅਰ ਯੂਰ ਹੁਕਮਨਾਮਾ. ਮੇ ਵੀ ਆਲਵੇਜ਼ ਚੇਰਿਸ਼ ਐਂਡ ਅਪਹੋਲਡ ਦਿਸ ਪ੍ਰੈਕਟਿਸ. ਥੈਂਕ ਯੂ ਫੋਰ ਦ ਬਲੈਸਿੰਗ ਆਫ ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਖਾਲਸਾ ਯੋਗੀ ਜੀ ਇਨ ਆਰ ਲਾਈਵਸ, ਦੈਟ ਹੀ ਬ੍ਰਾਟ ਅਸ ਟੂ ਯੂਰ ਫੀਟ, ਦੈਟ ਹੀ ਬ੍ਰਾਟ ਯੂਰ ਲਾਈਟ ਟੂ ਅਸ, ਦੈਟ ਹੀ ਹੈਲਪਡ ਅਸ ਅੰਡਰਸਟੈਂਡ ਯੂਰ ਟੀਚਿੰਗਸ. ਮੇ ਵੀ ਆਲਵੇਜ਼ ਅਪਹੋਲਡ ਹਿਸ ਟੀਚਿੰਗਸ. Today we bless Tara Carr on her birthday. May she have a wonderful year of health and prosperity by your grace, continually serving you and blessing us with her beautiful presence. Today we also remember the Akal Takht and pray for the deathless consciousness, that courage to never hesitate to do righteous deeds, to always live in remembrance of Akal Purakh. Please bless us with that strength and courage, Waheguru. Please bless all the silent prayers of the Sadh Sangat, all those in need of your healing. Bless all the children of the Khalsa. May they always be supported and joyful and Chardikala. May they always have your grace and your blessings and the support of the Sadh Sangat, Waheguru. Bless Miri Piri Academy. May it have all the resources it needs to continue to provide the training ground for children to build their relationship with their soul and their relationship with the Guru. Waheguru. Waheguru, please bless this Guru Prashad and this Guru Ka Langar. May its sweetness remind us of the sweetness of your Naam that nourishes us with every breath, and the steel that passes through it give us the strength to keep up on our path of Dharma. ਆਖੜ ਵੱਡਾ ਗਾਟਾ ਭੂਲ ਚੁੱਕ ਮਾਫ਼ ਕਰਨੀ ਜੀ, ਸਰਬ ਤੇ ਕਾਰਜ ਰਾਸ ਕਰਨੀ ਜੀ, ਸੇ ਪਿਆਰੇ ਮੈਲ ਜਿੰਨਾ ਮਿਲਿਆ ਤੇਰਾ ਨਾਮ ਚਿਤਿਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤਾ ਪਲਾ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਆ ਗਿਆ ਪਿਆ ਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ

0: ਅਰਦਾਸ ਸਿਕੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਤਸਵੀਨ ਪ੍ਰਿਤਮ ਭਗਵਤੀ ਸਿਮਰਖੇ ਗੁਰੂ ਨਾਨਕ ਨੈਨ ਦਿਆਏ ਫਿਰ ਅੰਗਦ ਗੁਰੂ ਥੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਦਿਆਏ ਜਿਸ ਦਿੱਤੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰੀਏ ਘਰ ਨਾਨ ਦਿਆਵਿਦਾਇ ਸਭ ਤਾਇਨ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਇਨ ਹੋਏ ਸਹਾਇ ਦਸਮ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ ਦੀਦਾਰ ਦੇ ਅੰਦਰ ਰੱਖੇ ਖਾਲਸਾ ਜੀ ਬੋਲੋ ਜੀ ਸਤਨਾਮ ਪੰਜਾ ਪਿਆਰਿਆ ਚੋਹੇ ਸਬਜ਼ਰੀਆ ਚਲਿਆ ਮੁਕਤੀਆ ਹਤਿਆ ਜਪਿਆ ਥੱਪਿਆ ਜਿਨ ਨਾਮ ਜਪਿਆ ਵੰਡ ਛਕਿਆ ਦੇਗ ਸ਼ਾਹੀ ਥੇ ਗਵਾਹੀ ਦੇਖੇ ਅੰਦਿਤ ਕੀਤਾ ਤਿਨਾ ਦੀ ਕਮਾਦਾ ਦੇ ਅੰਦਰ ਰੱਖੇ ਖਾਲਸਾ ਜੀ ਬੋਲੋ ਜੀ ਸਤਨਾਮ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਚਿੱਤ ਆਵੇ ਚਿੱਤ ਆਵਨ ਖਾ ਸਦਖਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਥੇਗ ਫਤਿਹ ਬਿਰਦ ਕੀ ਪੇਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਤਨਾਮ ਸਿੱਖਾਂ ਨੂੰ ਸਿੱਖੀ ਦਾਨ ਖਿਸ਼ਦਾਨ ਰਹਿਤਦਾਨ ਬਿਬੇਕਦਾਨ ਬਿਸਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੁੰਕਿਆ ਚੁੰਡੇ ਬੁੰਗੇ ਜੁਗੋ ਜੁਗਤਾਲ ਧਰਮ ਖਾ ਜੇ ਜੇ ਖਾੜ ਬੋਲੋ ਜੀ ਸਤਨਾਮ ਸਿੱਖ ਮਨ ਨਿਵਾ ਮਤੁੱਚੀ ਮਾਤਾ ਪਤਰਾ ਖਖਾਲ ਪੁਰਖ ਅੰਤਰ ਜਾਮੀ ਹੇ ਨਿਮਾਨੀ ਨਿਮਾਨ ਥਾਨੀ ਨਿਥਾਨ ਓਟੀ ਦੀ ਓਟ ਨਿਆਸਰੇ ਨਿਆਸਰੇ ਸੱਚੇ ਪਿਤਾ ਵਾਹਿਗੁਰੂ ਗੁਰੂ ਸਾਹਿਬ ਥੈਂਕ ਯੂ ਫੋਰ ਬਲੈਸਿੰਗ ਅਸ ਦਿਸ ਮੋਰਨਿੰਗ ਵਿਥ ਯੂਰ ਅਲਟੀਮੇਟ ਗਿਫਟ ਆਫ ਯੂਰ ਦਰਸ਼ਨ ਥੈਂਕ ਯੂ ਫੋਰ ਬ੍ਰਿੰਗਿੰਗ ਅਸ ਇਨ ਦ ਕੰਪਨੀ ਆਫ ਦ ਹੋਲੀ ਐਂਡ ਦ ਸਾਧ ਸੰਗਤ ਥੈਂਕ ਯੂ ਫੋਰ ਦ ਬਲੈਸਿੰਗਸ ਆਫ ਆਰ ਪਾਥ ਆਫ ਸਾਧਨਾ ਰਾਧਨਾ ਪ੍ਰਭੂਪਾਦੀ ਦ ਗਿਫਟ ਆਫ ਕੁੰਡਲਿਨੀ ਯੋਗਾ ਐਂਡ ਡੀਪ ਮੈਡੀਟੇਸ਼ਨ ਐਂਡ ਸਿਮਰਨ ਮੈਡੀਟੇਟ ਔਨ ਯੂਰ ਨੇਮ ਟੂ ਅੰਡਰਸਟੈਂਡ ਆਰ ਟਰੂ ਆਈਡੈਂਟੀਟੀਜ਼ ਮੇ ਵੀ ਹੈਵ ਦਿਸ ਬਲੈਸਿੰਗ ਟੂ ਐਕਸਪੀਰੀਅੰਸ ਦਿਸ ਐਂਡ ਦੀਸ ਟੀਚਿੰਗਸ ਈਚ ਐਂਡ ਐਵਰੀ ਡੇ ਸੋ ਦੈਟ ਵੀ ਮੇ ਅਪਲਿਫਟ ਆਰ ਓਨ ਸਪਿਰਿਟਸ ਆਰ ਓਨ ਸੋਲਸ ਐਂਡ in the process bring light and love to humanity may this light and love spread far and wide through all reaches of this planet to bring peace to all life to all love to all we ask special blessings today on Tera Kaur Khalsa on her birthday may she have a wonderful year of brightness and light love and happiness joy and health and may all of her highest wishes be fulfilled and may her destiny be bright and beautiful thank you for answering all the silent prayers of this satsangit. Bring peace and love to this community, bring prosperity to this community. Bless Guru Ram Das Ashram in Los Angeles and bless Hacienda de Guru Ram Das here. And may they be beacons of light for humanity and for our satsangits around the world. Please bless this Guru's Prashad, infuse it with the sweetness of your name and the strength of your steel. And may as we receive it, we receive those blessings. It's been Bless Sri Singh Sahib Ji, who has brought us to this path, guided us, poured out his life and his essence so that we might appreciate this and share it with others. If there are any errors or omissions in the Sardas, please overlook them. Through Guru Nanak and Guru Gobind Singh, may your name forever increase and your spirit be exalted. And may all people prosper by thy grace. Nanakanam, Charadikala, Sarabhat Dabala. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਿਆ ਭਇਆ ਖਾ ਕੀ ਤਵੇਚ ਰਹੇ ਪੰਥ ਸਭ ਸਿਖਾਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ